ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਦੇਸ਼ ਔਰਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬਸਵਾਨੀ 101 ਐਮ ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕਦੇ ਪੰਜਾਬ ਦੇ ਵੱਲ ਜੀ ਤੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਪੰਜਾਬ ਦੌਰੇ ਨੇ ਪਾਰਟੀ ਦੀ ਅੰਦਰੂਨੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਹੈ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵੱਖਰੇ ਸੁਰਾਂ ਵਿਚ ਨਜ਼ਰ ਆ ਰਹੀ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਇਕੋ ਮੰਚ ਤੇ ਇਕੱਠੀ ਦਿਖਾਈ ਦੇ ਰਹੀ ਹੈ ਰਾਜਾਵੜਿੰਗ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਖਹਿਰਾ ਪ੍ਰਗਟ ਸਿੰਘ ਸਮੇਤ ਕਈ ਸੀਨੀਅਰ ਆਗੂ ਪਾਇਲਟ ਦੇ ਸਵਾਗਤ ਤੇ ਪ੍ਰਦਰਸ਼ਨ ਲਈ ਕਾਂਗਰਸ ਭਵਨ ਪਹੁੰਚੇ ਸਿਆਸੀ ਤੌਰ ਤੇ ਇਸ ਇਕੱਠ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਕਾਂਗਰਸ ਅੰਦਰ ਤੜਬਾਜ਼ੀ ਅਤੇ ਲੀਡਰਸ਼ਿਪ ਨੂੰ ਲੈ ਕੇ ਖਿੱਚੋਤਣ ਖੁੱਲ੍ਹ ਕੇ ਸਾਹਮਣੇ ਆਉਂਦੀ ਰਹੀ ਹੁਣ ਪਾਇਲਟ ਦੀ ਐਂਟਰੀ ਤੋਂ ਬਾਅਦ ਇਕਜੁੱਟ ਪੰਜਾਬ ਕਾਂਗਰਸ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਸਾਫ਼ ਦਿਖਾਈ ਦੇ ਰਹੀ ਹੈ ਖਾਸ ਗੱਲ ਇਹ ਹੈ ਕਿ ਜਿਨ੍ਹਾਂ ਆਗੂਆਂ ਨੂੰ ਪਾਰਟੀ ਅੰਦਰ ਵੱਖ ਵੱਖ ਧੜਿਆਂ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ ਉਹ ਇਕੋ ਮੰਚ ਤੇ ਪਾਇਲਟ ਨਾਲ ਮੌਜੂਦ ਰਹੇ ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨ ਦੀ ਪਾਇਲਟ ਦੀ ਪਹਿਲੀ ਵੱਡੀ ਕਸੌਟੀ ਵਜੋਂ ਵੀ ਦੇਖਿਆ ਜਾ ਰਿਹਾ ਹੈ उधर भारत के ड्रग रेगुलेटर सेंट्रल ड्रग्स स्टैंडर्ड कंट्रोल ऑर्गेनाइजेशन ने पाकिस्तानी निर्धारित सुंदरता उत्पादा ब्यूटी क्रीम गोरी ब्यूटी क्रीम चांदनी वाइटिंग क्रीम की वरतों संबंधी एक जनतक सेहत चेतावनी जारी की है दोवें उत्पादों नूं विक्री लई रस्मी तौर पर मंजूरी नहीं दी गई भाव वह अणअधिकारित तौर पर हैं 8 सितंबर नूं एक जनतक नोटिस CDSCO ने कहा है कि दोवें कॉस्मैटिक उत्पादों नूं भारत में विक्री लई समर्थ अथॉरिटी तो आयात रजिस्ट्रेशन सर्टिफिकेट जारी नहीं किया गया इसने ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਉਤਪਾਦਾਂ ਵਿਚ ਮਨਜ਼ੂਰ ਸੀਮਾਵਾਂ ਤੋਂ ਵੱਧ ਭਾਰੀ ਤਾਤਾਂ ਹਨ ਜੋ ਖਪਤਕਾਰਾਂ ਲਈ ਸਿਹਤ ਲਈ ਖਤਰਾ ਪੈਦਾ ਕਰ ਸਕਦੀਆਂ ਨੇ ਦੋਵੇਂ ਲਾਹੌਰ ਆਧਾਰਿਤ ਕੰਪਨੀਆਂ ਗੋਰੀ ਬਿਊਟੀ ਕਰੀਮ ਗੋਰੀ ਕਾਸਮੈਟਿਕਸ ਦੁਆਰਾ ਨਿਰਧਾਰਿਤ ਹੈ ਤੇ ਚਾਂਦਨੀ ਵਾਈਟਨਿੰਗ ਕਰੀਮ SJ ਐਂਟਰਪ੍ਰਾਈਜ਼ ਦੁਆਰਾ ਨਿਰਧਾਰਿਤ ਹਨ ਉਧਰ ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆਈ ਜਿੱਥੋਂ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਕਲਾਤ ਜ਼ਿਲ੍ਹੇ ਵਿਚ ਪਾਕਿਸਤਾਨੀ ਫੌਜ ਨੇ ਹਵਾਈ ਹਮਲੇ ਕੀਤੇ ਦੇ ਬਲੋਚਿਸਤਾਨ ਪੋਸਟ ਦੀ ਰਿਪੋਰਟ ਅਨੁਸਾਰ ਕਲਾਤ ਦੇ ਚਪੜ ਇਲਾਕੇ ਅਤੇ ਟੂਕ ਦੇ ਦਸ਼ਤੇ ਗੁਰਰਾਨ ਦੇ ਨੇੜਲੇ ਖੇਤਰਾਂ ਵਿਚ ਜ਼ਬਰਦਸਤ ਧਮਾਕੇ ਸੁਣਾਏ ਦਿੱਤੇ ਜਿਸ ਦੌਰਾਨ ਫੌਜੀ ਲੜਾਕੂ ਜਹਾਜ਼ ਵੀ ਇਲਾਕੇ ਦੇ ਉਪਰ ਉੱਡਦੇ ਦੇਖੇ ਗਏ ਕਲਾਤ ਹਵਾਈ ਅੱਡਿਆਂ ਤੋਂ ਇਕ ਦਿਨ ਪਹਿਲਾਂ ਮੰਗੂਚਰ ਖੇਤਰ ਵਿਚ ਇਕ ਡਰੋਨ ਰਾਹੀਂ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਦੋਂ ਕਿ ਰੂਦੀਨਜ਼ੋ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਪਾਕਿਸਤਾਨ ਦੀ ਫੌਜ ਨੇ ਗਨਸ਼ਿਪ ਹੈਲੀਕਾਪਟਰਾਂ ਨੇ ਕਈ ਘੰਟਿਆਂ ਤੱਕ ਸ਼ੈਲਿੰਗ ਕੀਤੀ ਇਸ ਤੋਂ ਇਲਾਵਾ ਕੁਆਡਕਾਪਟਰਾਂ ਨਾਲ ਵੀ ਹਮਲੇ ਕੀਤੇ ਜਾਣ ਦੀਆਂ ਰਿਪੋਰਟਾਂ ਹਨ ਉਹ ਗੱਲ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਜੋ ਕਿ ਦੁਨੀਆਂ ਦੀ ਸੁਪਰ ਪਾਵਰ ਮੰਨਿਆ ਜਾਂਦਾ ਹੈ ਨੇ ਪਹਿਲੀ ਵਾਰ ਇਕ ਅਜਿਹਾ ਬਿਆਨ ਦਿੱਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਅਮਰੀਕੀ ਸਪੇਸ ਆਰਮੀ ਨੇ ਇਤਿਹਾਸ ਵਿਚ ਪਹਿਲੀ ਵਾਰ ਮੰਨਿਆ ਹੈ ਕਿ ਉਸ ਨੇ ਸਪੇਸ ਵਿਚ ਹਮਲਾ ਕਰਨ ਲਈ ਤਿਆਰ ਹਥਿਆਰ ਤੈਨਾਤ ਕੀਤੇ ਹਨ ਮੈਰੀਲੈਂਡ ਵਿਚ ਸਾਲਾਨਾ ਏਅਰ ਸਪੇਸ ਐਂਡ ਸਾਈਬਰ ਕਾਨਫਰੰਸ ਦੌਰਾਨ ਅਮਰੀਕੀ ਏਅਰਫੋਰਸ ਦੇ ਸੈਕਟਰੀ ਟ੍ਰੋਏ ਮੇਂਕ ਨੇ ਕਿਹਾ ਹੈ ਕਿ ਅਮਰੀਕੀ ਫੌਜ ਦੀ ਸੁਰੱਖਿਆ ਤੇ ਵਾਧੇ ਖਤਰਿਆਂ ਤੋਂ ਨਜਿੱਠਣ ਲਈ ਇਹ ਹਥਿਆਰ ਜ਼ਰੂਰੀ ਹਨ ਇਸ ਐਲਾਨ ਨੂੰ ਚੀਨ ਅਤੇ ਰੂਸ ਲਈ ਸਿੱਧੀ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹਾਲਾਂਕਿ ਮੇਂਕ ਨੇ ਹਥਿਆਰਾਂ ਦੀ ਖਾਸ ਕਿਸਮ ਬਾਰੇ ਖੁਲਾਸਾ ਤਾਂ ਨਹੀਂ ਕੀਤਾ ਪਰ ਸੰਕੇਤ ਦਿੱਤੇ ਹਨ ਕਿ ਇਨ੍ਹਾਂ ਦੀ ਵਰਤੋਂ ਸਪੇਸ ਕੰਟਰੋਲ ਅਤੇ ਅਮਰੀਕੀ ਫੌਜਾਂ ਦੀ ਰੱਖਿਆ ਲਈ ਕੀਤੀ ਜਾਵੇਗੀ ਅਮਰੀਕੀ ਸਪੇਸ ਫੌਜ ਦੇ ਬੁਲਾਰੇ ਅਨੁਸਾਰ ਇਹ ਸਿਸਟਮ ਦੁਸ਼ਮਣਾਂ ਨੂੰ ਠੱਲ ਪਾਉਣ ਲਈ ਕਾਇਨੈਟਿਕ ਅਤੇ ਨਾਨ ਕਾਇਨੈਟਿਕ ਦੋਵਾਂ ਤਰੀਕਿਆਂ ਨਾਲ ਹਮਲਾ ਅਤੇ ਡਿਫੈਂਸ ਕਰ ਸਕਦਾ ਹੈ ਜ਼ਿਕਰਯੋਗ ਹੈ ਕਿ ਇਹ ਖੁਲਾਸਾ ਅਜਿਹੇ ਸਮੇਂ ਵਿਚ ਹੋਇਆ ਜਦੋਂ ਟਰੰਪ ਪ੍ਰਸ਼ਾਸਨ ਦੇਸ਼ ਨੂੰ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਆਪਣੇ ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਦਾ ਵਿਸਤਾਰ ਵਿਚ ਜੁਟਿਆ ਹੋਇਆ ਹੈ ਤਾਂ ਹੁਣ ਤੱਕ ਦੇ ਅਹਿਮ ਖਬਰਾਂ ਵਿਚ ਬਸ ਇਹਨਾਂ ਹੀ ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸੰਪਰਕ ਕਰ ਸਕਦੇ ਹੋ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੀ ਈਮੇਲ ਆਈਡੀ ਹੈ bisoni@bisoni.com ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ ਸਾਡਾ ਫੇਸਬੁੱਕ ਪੇਜ ਹੈ ਰੇਡੀਓ bisoni 101 ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ ਤੱਕ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

0: वधेरे किफायती रिहायश की शुरुआत वधेरे घरां दी उपलब्धता नाल हुंदी है। इसे लई नवी क्वींसलैंड सरकार बुनियादी ढांचे विच $2 बिलियन का निवेश कर रही है ਤਾਂ ਜੋ ਕੁਇਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
1: ਕੁਇਨਜ਼ਲੈਂਡ ਵਿੱਚ ਹਰ ਸਾਲ ਜੰਗਲਾਂ ਵਿੱਚ ਅੱਗ ਲੱਗਦੀ ਹੈ। ਇਹ ਤੁਹਾਡੇ ਪਰਿਵਾਰ ਅਤੇ ਘਰ ਨੂੰ ਤਿਆਰ ਕਰਨ ਦਾ ਸਮਾਂ ਹੈ। ਜੰਗਲ ਦੀ ਅੱਗ ਤੋਂ ਬਚਾਵ ਦੀ ਯੋਜਨਾ ਬਣਾਓ ਤਾਂ ਜੇ ਹਰ ਕੋਈ ਜਾਣ ਸਕੇ ਕਿ ਕਰਨਾ ਹੈ। अपने परिवार ले लोड़ींदियां सारी जरूरी चीजां नाल कर छड़ के जान वाली किट बनाओ। अग दे खतरे दे दर्जियां दी जांच करो अते जंगल दी अग दियां चेतावनियां नू सुनो। होर जानो बुशफायर सर्वाइवर प्लान दी पाल करो। क्वींसलैंड सरकार ब्रिस्बेन द्वारा अधिकार

ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਦੇਸ਼ ਔਲਖ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬਿਸਵਾਨੀ 101 ਐਮ ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਦੀ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕਦੇ ਪੰਜਾਬ ਦੇ ਵੱਲ ਜੀ ਤੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਪੰਜਾਬ ਦੌਰੇ ਨੇ ਪਾਰਟੀ ਦੀ ਅੰਦਰੂਨੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਹੈ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵੱਖਰੇ ਸੁਰਾਂ ਵਿਚ ਨਜ਼ਰ ਆ ਰਹੀ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਇਕੋ ਮੰਚ ਤੇ ਇਕੱਠੀ ਦਿਖਾਈ ਦੇ ਰਹੀ ਹੈ ਰਾਜਾਵੜਿੰਗ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਖਹਿਰਾ ਪ੍ਰਗਟ ਸਿੰਘ ਸਮੇਤ ਕਈ ਸੀਨੀਅਰ ਆਗੂ ਪਾਇਲਟ ਦੇ ਸਵਾਗਤ ਤੇ ਪ੍ਰਦਰਸ਼ਨ ਲਈ ਕਾਂਗਰਸ ਭਵਨ ਪਹੁੰਚੇ ਸਿਆਸੀ ਤੌਰ ਤੇ ਇਸ ਇਕੱਠ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਕਾਂਗਰਸ ਅੰਦਰ ਤੜਬਾਜ਼ੀ ਅਤੇ ਲੀਡਰਸ਼ਿਪ ਨੂੰ ਲੈ ਕੇ ਖਿੱਚੋਤਣ ਖੁੱਲ੍ਹ ਕੇ ਸਾਹਮਣੇ ਆਉਂਦੀ ਰਹੀ ਹੁਣ ਪਾਇਲਟ ਦੀ ਐਂਟਰੀ ਤੋਂ ਬਾਅਦ ਇਕਜੁੱਟ ਪੰਜਾਬ ਕਾਂਗਰਸ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਸਾਫ਼ ਦਿਖਾਈ ਦੇ ਰਹੀ ਹੈ ਖਾਸ ਗੱਲ ਇਹ ਹੈ ਕਿ ਜਿਨ੍ਹਾਂ ਆਗੂਆਂ ਨੂੰ ਪਾਰਟੀ ਅੰਦਰ ਵੱਖ ਵੱਖ ਧੜਿਆਂ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ ਉਹ ਇਕੋ ਮੰਚ ਤੇ ਪਾਇਲਟ ਨਾਲ ਮੌਜੂਦ ਰਹੇ ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨ ਦੀ ਪਾਇਲਟ ਦੀ ਪਹਿਲੀ ਵੱਡੀ ਕਸੌਟੀ ਵਜੋਂ ਵੀ ਦੇਖਿਆ ਜਾ ਰਿਹਾ ਹੈ ਉਧਰ ਭਾਰਤ ਦੇ ਡਰੱਗ ਰੈਗੂਲੇਟਰ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਪਾਕਿਸਤਾਨੀ ਨਿਰਧਾਰਿਤ ਸੁੰਦਰਤਾ ਉਤਪਾਦਾਂ ਬਿਊਟੀ ਕਰੀਮ ਅਤੇ ਗੋਰੀ ਬਿਊਟੀ ਕਰੀਮ ਅਤੇ ਚਾਂਦਨੀ ਵਾਈਟਿੰਗ ਕਰੀਮ ਦੀ ਵਰਤੋਂ ਸਬੰਧੀ ਇਕ ਜਨਤਕ ਸਿਹਤ ਚੇਤਾਵਨੀ ਜਾਰੀ ਕੀਤੀ ਹੈ ਦੋਵੇਂ ਉਤਪਾਦਾਂ ਨੂੰ ਵਿਕਰੀ ਲਈ ਰਸਮੀ ਤੌਰ ਤੇ ਮਨਜ਼ੂਰੀ ਨਹੀਂ ਦਿੱਤੀ ਗਈ ਭਾਵ ਉਹ ਅਣਅਧਿਕਾਰਿਤ ਤੌਰ ਤੇ ਹਨ 8 ਸਤੰਬਰ ਨੂੰ ਇਕ ਜਨਤਕ ਨੋਟਿਸ ਵਿਚ ਸੀ ਡੀ ਐਸ ਸੀ ਓ ਨੇ ਕਿਹਾ ਹੈ ਕਿ ਦੋਵੇਂ ਕੌਸਮੈਟਿਕ ਉਤਪਾਦਾਂ ਨੂੰ ਭਾਰਤ ਵਿਚ ਵਿਕਰੀ ਲਈ ਸਮਰੱਥ ਅਥਾਰਟੀ ਤੋਂ ਆਯਾਤ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਇਸ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਉਤਪਾਦਾਂ ਵਿਚ ਮਨਜ਼ੂਰ ਸੀਮਾਵਾਂ ਤੋਂ ਵੱਧ ਭਾਰੀ ਤਾਤਾਂ ਹਨ ਜੋ ਖਪਤਕਾਰਾਂ ਲਈ ਸਿਹਤ ਲਈ ਖਤਰਾ ਪੈਦਾ ਕਰ ਸਕਦੀਆਂ ਨੇ ਦੋਵੇਂ ਲਾਹੌਰ ਆਧਾਰਿਤ ਕੰਪਨੀਆਂ ਗੋਰੀ ਬਿਊਟੀ ਕਰੀਮ ਗੋਰੀ ਕੌਸਮੈਟਿਕਸ ਦੁਆਰਾ ਨਿਰਧਾਰਿਤ ਹੈ ਅਤੇ ਚਾਂਦਨੀ ਵਾਈਟਨਿੰਗ ਕਰੀਮ ਐਸ ਜੇ ਐਂਟਰਪ੍ਰਾਈਜ਼ ਦੁਆਰਾ ਨਿਰਧਾਰਿਤ ਹਨ ਉਧਰ ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆਈ ਜਿੱਥੋਂ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਕਲਾਤ ਜ਼ਿਲ੍ਹੇ ਵਿਚ ਪਾਕਿਸਤਾਨੀ ਫੌਜ ਨੇ ਹਵਾਈ ਹਮਲੇ ਕੀਤੇ ਬਲੋਚਿਸਤਾਨ ਪੋਸਟ ਦੀ ਰਿਪੋਰਟ ਅਨੁਸਾਰ ਕਲਾਤ ਦੇ ਚਪੜ ਇਲਾਕੇ ਅਤੇ ਟੂਕ ਦੇ ਦਸ਼ਤੇ ਗੁਰਰਾਨ ਦੇ ਨੇੜਲੇ ਖੇਤਰਾਂ ਵਿਚ ਜ਼ਬਰਦਸਤ ਧਮਾਕੇ ਸੁਣਾਈ ਦਿੱਤੇ ਜਿਸ ਦੌਰਾਨ ਫੌਜੀ ਲੜਾਕੂ ਜਹਾਜ਼ ਵੀ ਇਲਾਕੇ ਦੇ ਉਪਰ ਉੱਡਦੇ ਦੇਖੇ ਗਏ ਕਲਾਤ ਹਵਾਈ ਅੱਡਿਆਂ ਤੋਂ ਇਕ ਦਿਨ ਪਹਿਲਾਂ ਮੰਗੂਚਰ ਖੇਤਰ ਵਿਚ ਇਕ ਡਰੋਨ ਰਾਹੀਂ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਦੋਂ ਕਿ ਰੁਦਿਨਜ਼ੋ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਪਾਕਿਸਤਾਨ ਦੀ ਫੌਜ ਨੇ ਗਨਸ਼ਿਪ ਹੈਲੀਕਾਪਟਰਾਂ ਨੇ ਕਈ ਘੰਟਿਆਂ ਤੱਕ ਸ਼ੈਲਿੰਗ ਕੀਤੀ ਇਸ ਤੋਂ ਇਲਾਵਾ ਕੁਆਡ ਕਾਪਟਰਾਂ ਨਾਲ ਵੀ ਹਮਲੇ ਕੀਤੇ ਜਾਣ ਦੀਆਂ ਰਿਪੋਰਟਾਂ ਹਨ ਉਹਦੇ ਗੱਲ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਜੋ ਕਿ ਦੁਨੀਆਂ ਦੀ ਸੁਪਰ ਪਾਵਰ ਮੰਨਿਆ ਜਾਂਦਾ ਹੈ ਨੇ ਪਹਿਲੀ ਵਾਰ ਇਕ ਅਜਿਹਾ ਬਿਆਨ ਦਿੱਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਅਮਰੀਕੀ ਸਪੇਸ ਆਰਮੀ ਨੇ ਇਤਿਹਾਸ ਵਿਚ ਪਹਿਲੀ ਵਾਰ ਮੰਨਿਆ ਹੈ ਕਿ ਉਸ ਨੇ ਸਪੇਸ ਵਿਚ ਹਮਲਾ ਕਰਨ ਲਈ ਤਿਆਰ ਹਥਿਆਰ ਤੈਨਾਤ ਕੀਤੇ ਹਨ ਮੈਰੀਲੈਂਡ ਵਿਚ ਸਾਲਾਨਾ ਏਅਰ ਸਪੇਸ ਐਂਡ ਸਾਈਬਰ ਕਾਨਫਰੰਸ ਦੌਰਾਨ ਅਮਰੀਕੀ ਏਅਰਫੋਰਸ ਦੇ ਸੈਕਟਰੀ ਟ੍ਰੋਏ ਮੇਂਕ ਨੇ ਕਿਹਾ ਹੈ ਕਿ ਅਮਰੀਕੀ ਫੌਜ ਦੀ ਸੁਰੱਖਿਆ ਤੇ ਵਾਧੇ ਖਤਰਿਆਂ ਤੋਂ ਨਜਿੱਠਣ ਲਈ ਇਹ ਹਥਿਆਰ ਜ਼ਰੂਰੀ ਹਨ ਇਸ ਐਲਾਨ ਨੂੰ ਚੀਨ ਅਤੇ ਰੂਸ ਲਈ ਸਿੱਧੀ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹਾਲਾਂਕਿ ਮੇਂਕ ਨੇ ਹਥਿਆਰਾਂ ਦੀ ਖਾਸ ਕਿਸਮ ਬਾਰੇ ਖੁਲਾਸਾ ਤਾਂ ਨਹੀਂ ਕੀਤਾ ਪਰ ਸੰਕੇਤ ਦਿੱਤੇ ਹਨ ਕਿ ਇਨ੍ਹਾਂ ਦੀ ਵਰਤੋਂ ਸਪੇਸ ਕੰਟਰੋਲ ਅਤੇ ਅਮਰੀਕੀ ਫੌਜਾਂ ਦੀ ਰੱਖਿਆ ਲਈ ਕੀਤੀ ਜਾਵੇਗੀ ਅਮਰੀਕੀ ਸਪੇਸ ਫੌਜ ਦੇ ਬੁਲਾਰੇ ਅਨੁਸਾਰ ਇਹ ਸਿਸਟਮ ਦੁਸ਼ਮਣਾਂ ਨੂੰ ਠੱਲ ਪਾਉਣ ਲਈ ਕਾਇਨੈਟਿਕ ਅਤੇ ਨਾਨ ਕਾਇਨੈਟਿਕ ਦੋਵਾਂ ਤਰੀਕਿਆਂ ਨਾਲ ਹਮਲਾ ਅਤੇ ਡਿਫੈਂਸ ਕਰ ਸਕਦਾ ਹੈ ਜ਼ਿਕਰਯੋਗ ਹੈ ਕਿ ਇਹ ਖੁਲਾਸਾ ਅਜਿਹੇ ਸਮੇਂ ਵਿਚ ਹੋਇਆ ਜਦੋਂ ਟਰੰਪ ਪ੍ਰਸ਼ਾਸਨ ਦੇਸ਼ ਨੂੰ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਆਪਣੇ ਗੋਲਡਨ ਡੋਮ ਮਿਸਾਈਲ ਡਿਫੈਂਸ ਸਿਸਟਮ ਦਾ ਵਿਸਤਾਰ ਵਿਚ ਜੁਟਿਆ ਹੋਇਆ ਹੈ ਤਾਂ ਹੁਣ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਹ ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸੰਪਰਕ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੀ ਈਮੇਲ ਆਈ ਡੀ ਹੈ bisoni@bisoni.com ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ ਸਾਡਾ ਫੇਸਬੁੱਕ ਪੇਜ ਹੈ ਰੇਡੀਓ bisoni 101 ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ ਤੱਕ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ

ਹਾਂਜੀ ਤਾਂ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਦਸਵਾਨੀ ਵਨ ਸਰਮਵਾਨੇ ਦੇ ਜੀ ਆਰ ਜੇ ਸੰਦੇਸ਼ ਅਲੱਗ ਦੇ ਨਾਲ ਤੁਸੀਂ ਬਣੇ ਹੋਏ ਹੋ ਹੁਣ ਦੇਖੋ ਉਹ ਫੁੱਟਬਾਲ ਕਿਉਂ ਹੁੰਦਾ ਹੈ ਇਸ ਦੇ ਵਿੱਚ ਮਹੱਤਵਪੂਰਨ ਇਸ ਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ ਇੰਪੋਰਟੈਂਟ ਕਿਉਂ ਹੁੰਦਾ ਤਾਂ ਕਮਾਈ ਤੋਂ ਇਲਾਵਾ ਨਾ ਇੱਕ ਹੋਰ ਅਹਿਮ ਪੈਮਾਨਾ ਹੁੰਦਾ ਉਹੀ ਹੁੰਦਾ ਇਹ ਫੁੱਟਬਾਲ ਯਾਨੀ ਕਿ ਕਿੰਨੇ ਲੋਕਾਂ ਨੇ ਟਿਕਟ ਖਰੀਦੀ ਹੈਗੀ ਹੈ ਮੂਵੀ ਦੇ ਟਿਕਟ ਅੱਜ ਕੱਲ੍ਹ ਮਹਿੰਗੇ ਹੋ ਗਏ ਨੇ ਇਸ ਲਈ 100 ਕਰੋੜ ਰੁਪਏ ਕਮਾਉਣਾ ਸੌਖਾ ਹੋ ਗਿਆ ਆਲ ਟਾਈਮ ਬਲੋਕਬਸਟਰ ਬਣਨ ਦੇ ਲਈ ਇਹ ਵੀ ਦੇਖਿਆ ਜਾਂਦਾ ਹੈ ਕਿ ਕਿੰਨੇ ਲੋਕਾਂ ਨੇ ਟਿਕਟ ਖਰੀਦੇ ਹੈਗੇ ਨੇ ਤੇ ਮੂਵੀ ਦੇਖਣ ਲਈ ਲੋਕ ਗਏ ਹੈਗੇ ਨੇ ਆਲ ਟਾਈਮ ਬਲੋਕਬਸਟਰ ਫਿਲਮਾਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਫੁੱਟਬਾਲ ਵੀ ਜ਼ਿਆਦਾ ਹੁੰਦੀ ਹੈ ਜਿਵੇਂ ਸ਼ੋਲੇ ਹੁਣ ਤੁਹਾਨੂੰ ਹੈ ਕੌਣ ਅਤੇ ਹਮ ਆਪਕੇ ਹੈ ਕੌਣ ਤੇ ਧੁਰੰਧਰ ਵੀ ਇਸ ਕੈਟਾਗਰੀ ਦੇ ਵਿੱਚ ਹੈ ਸ਼ੋਲੇ ਤੋਂ ਇਲਾਵਾ

ਪੂਰੀ ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਸਭ ਕੁਛ ਜ਼ਰੂਰ ਸਮਝ ਆ ਗਿਆ ਹੋਣਾ ਹੈ ਨਾ, ਜ਼ਰੂਰ ਸਮਝ ਆ ਗਿਆ ਹੋਣਾ, ਕਿਉਂਕਿ ਜਿਹੜੇ ਬਾਲੀਵੁੱਡ ਲਵਰ ਹੈਗੇ ਨੇ, ਬਾਲੀਵੁੱਡ ਨੇ ਮੂਵੀ ਲਵਰਸ ਹੈਗੇ ਨੇ, ਬੇਸ਼ੱਕ ਉਹ ਕੋਈ ਵੀ ਬਾਲੀਵੁੱਡ ਦੀ ਦੇਖਦੇ ਹੋਣ, ਟਾਲੀਵੁੱਡ ਦੀ ਦੇਖਦੇ ਹੋਣ, ਹਾਲੀਵੁੱਡ ਦੀ ਦੇਖਦੇ ਹੋਣ, ਸਾਊਥ ਦੀ ਦੇਖਦੇ ਹੋਣ, ਉਹਨਾਂ ਨੂੰ ਇਹ ਪੁਆਇੰਟਸ ਇੰਟਰਸਟਿੰਗ ਲੱਗਦੇ ਹੁੰਦੇ ਆ ਜਾਂ ਉਹਨਾਂ ਨਹੀਂ, ਤਾਂ ਤੁਹਾਨੂੰ ਜ਼ਰੂਰ ਵਧੀਆ ਲੱਗੇ ਹੋਣੇ ਆ। ਤੁਸੀਂ ਬਾਕੀ ਜ਼ਰੂਰ ਦੱਸੋ ਸਾਨੂੰ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਤੁਸੀਂ ਚਾਹੁੰਦੇ ਹੈਗੇ ਹੋ। ਰੇਡੀਓ ਬਿਸੋਨੀ 107.1 FM ਸਾਡਾ ਫੇਸਬੁੱਕ ਪੇਜ ਹੈ ਜੀ, ਅਤੇ bisoni@bisoni.com ਸਾਡੀ ਈਮੇਲ ਆਈ ਡੀ ਹੈ। ਸਰੀਆ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਅਪਣਾਓ, ਸਾਡੇ ਨਾਲ ਗੱਲਬਾਤ ਜ਼ਰੂਰ ਕਰੋ। ਬਾਕੀ ਕੱਲ੍ਹ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।